ਜੋ ਉਠੀ ਤਰਸ ਤਰਿਆਏ ਵਗੋਨੀ ਗਰ ਜੋ ਪਾਂਜੇ ਨਢੜਿਆ ਦੇ ਅਲੀ ਅਸਗਰ ਜੋ ਉਠੀ ਤਰਸ ਤਰਿਆਏ ਉਠੀ ਤਰਸ ਤਰਿਆਏ ਵਗੋਨੀ ਗਰ ਜੋ ਪਾਂਜੇ ਨਢੜਿਆ ਦੇ ਅਲੀ ਅਸਗਰ ਜੋ ਉਠੀ ਤਰਸ ਤਰਿਆਏ ਤੁਝੇ ਉਠੜਿਆ ਦਾ ਕਰੇ ਖੈਰ ਧਣੀ ਹੀਅ ਦੁਆ ਥੀ ਘੁਰਾਂ ਪਾਂਜਾ ਹੱਥੜਾ ਖਣੀ ਤੁਝੇ ਉਠੜਿਆ ਦਾ ਕਰੇ ਖੈਰ ਧਣੀ ਹੀਅ ਦੁਆ ਥੀ ਘੁਰਾਂ ਪਾਂਜਾ ਹੱਥੜਾ ਖਣੀ ਛਲ ਤੋਖੇ ਬਿਡੇ ਰੱਬ ਉਮਰ ਘਣੀ ਜੋਰੋ ਜਲਦ ਪਹੁੰਚਾਏ ਜੈ ਦਿਲਬਰ ਜੋ ਉਠੀ ਤਰਸ ਤਰਿਆਏ ਵਗੋਨੀ ਗਰ ਜੋ ਉਠੀ ਤਰਸ ਤਰਿਆਏ ਵਗੋਨੀ ਗਰ ਜੋ ਪਾਂਜੇ ਨਢੜਿਆ ਦੇ ਅਲੀ ਅਸਗਰ ਜੋ ਉਠੀ ਤਰਸ ਤਰਿਆਏ ਵਨੀ ਪਹੁੰਚਦੇ ਜਾ ਤੇ ਵਨਣੋ ਥਈ ਮੁਹਜੀ ਕੈਲ ਸਦਾ ਖੇ ਮੰਨਣੋ ਥਈ ਵਨੀ।

ਕਫ ਆਹੀ ਉਨ ਦਗ ਜੋ ਓਠੀ ਤਰਸ ਤਜਾਏ ਵਗੋਨੀ ਗਰ ਜੋ ਓਠੀ ਤਰਸ ਤਜਾਏ ਵਗੋਨੀ ਗਰ ਜੋ ਪਾਂਜੇ ਨਢੜਿਆ ਦੇਈਏ ਅਲੀ ਅਸਗਰ ਜੋ ਓਠੀ ਤਰਸ ਤਜਾਏ ਚਯੋ ਓਠੀਆ ਪੁੱਟ ਅਹਵਾਲ ਤਡਸ ਬਾਬਾ ਬਾਬਾ ਕਰੇ ਕਰੀ ਕਾਨ ਥੀ ਬਸ ਚਯੋ ਓਠੀਆ ਪੁੱਟ ਅਹਵਾਲ ਤਡਸ ਬਾਬਾ ਬਾਬਾ ਕਰੇ ਕਰੀ ਕਾਨ ਥੀ ਬਸ।

0: ਮਿੱਟੀ ਤਰਸ ਤਰਿਆ ਵਗੋਨੀ ਗਰਜੋ ਪਾਂਜੇ ਨੰਢੜੇ ਦੇ ਅਲੀ ਅਸਗਰ ਜੋ ਓਠੀ ਤਰਸ ਤਰਿਆ ਓਠੀ ਤਰਸ ਤਰਿਆ ਵਗੋਨੀ ਗਰਜੋ ਪਾਂਜੇ ਨੰਢੜੇ ਦੇ ਅਲੀ ਅਸਗਰ ਜੋ ਓਠੀ ਤਰਸ ਤਰਿਆ।
1: अब आप सुनेंगे जीए एफएम नेटवर्क पर केटीएन न्यूज़।

ਕੁਲੀਆਂ ਦਾ ਲਹਾਈ ਅੰਮਾ ਦਾ ਤੁਰਤ ਆਏ ਨੇ ਬਾਬੇ ਅਲੀ ਦਾ ਦਿਲ ਬੰਧਾਈ ਮੈਂ ਰਾਤ ਦੀਨ ਇਮਾਨੇ ਮਿਸਕੀਨ ਦੁਖੇ ਦੇ ਰਾਜ ਅਜਲੂ ਚਾਚ ਸਿਰ ਤੇ ਬਾਰ ਹੁਸੈਨ ਹਾਜੀ ਗੁਲਾਮ ਨਬੀ ਗਰੀਬ ਹਾਜੀ ਗੁਲਾਮ ਨਬੀ ਗਰੀਬ ਜੀ ਗੁਲਾਮ ਨਬੀ ਗਰੀਬ ਹਾਜੀ ਗੁਲਾਮ ਨਬੀ ਗਰੀਬ।